ਵਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਚਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਚ ਪਰਵਾਰ।

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ. Download the Laika Radio mobile app. Listen live and listen back to your favorite shows. This is Laika Radio, part of the Laika Radio Network. It's summer on the Laika Radio Network.

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ। ਪੰਜਾਬੀ ਯੇ ਹੈ ਲਾਈਕਾ।

0: ਸਾਨੂੰ ਕਹਿੰਦੀ ਕੀ ਕਹਿੰਦੀ ਕੀ ਕਹਿਣਾ ਹੈ ਆਪਕੋ ਕਹਿਣਾ ਕੁਛ ਦਿਨ ਜਸਟ ਯੂ ਨੋ ਵਾਟ ਟੂ ਡੂ ਆਈ ਡੋਨਟ ਈਵਨ ਨੀਡ ਟੂ ਟੈਲ ਯੂ ਅਬਾਊਟ ਦਿਸ ਸਟੇਜ ਯੂ ਸ਼ੁਡ ਆਲ ਨੋ ਡ੍ਰੌਪ ਦੋਜ਼ ਵਾਟਸਐਪਸ ਅਕ੍ਰੋਸ ਲੈਟ ਮੀ ਨੋ ਯੂ ਆਰ ਪਾਰਟ ਆਫ ਦ ਪਾਰਟੀ ਲੋਟਸ ਆਫ ਲਵ ਗੋਇੰਗ ਆਊਟ ਟੂ ਏਵਰੀਵਨ ਪੂਰਨਿਮਾ ਜੀ ਹੇਮਾ ਸਾਇਰਾ ਜਿਤੇਂਦਰ ਲੋਟਸ ਆਫ ਲਵ ਟੂ ਯੂ ਡਾਰਲਿੰਗ ਲੋਟਸ ਆਫ ਲਵ ਗੋਇੰਗ ਆਊਟ ਟੂ ਯੂ ਐਸ ਵੈਲ ਸ਼ਾਮ ਕੀਪ ਦ ਲਵ ਨਾਈਸ ਐਂਡ ਹਾਈ ਬਟ ਫॉर ਨਾਓ ਵੀ ਨੀਡ ਟੂ ਸੀ ਐਗਜ਼ੈਕਟਲੀ ਵਾਟ ਇਜ਼ ਹੈਪਨਿੰਗ ਅਰਾਊਂਡ ਦ ਗਲੋਬ
1: This week's number one on the Laika Cha Show. Tune in every Friday with Annika at 6 p.m. on Laika Radio, Greater London.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ.
1: A true Radio Wally Cracker Classic. Name the 90s number. This is Leica.